ਕਿਤਾਬੇ ਵਿੱਚੋਂ ਨਹੀਂ, ਸਗੋਂ ਜੀਵਨ ਦੇ ਅਨੁਭਵਾਂ, ਦਫ਼ਤਰੀ ਰੁਝੇਵਿਆਂ ਦੀ ਸੰਵੇਦਨਸ਼ੀਲਤਾ ਅਤੇ ਇੱਕ ਦਾਰਸ਼ਨਿਕ ਚੁੱਪ ਵਿੱਚੋਂ ਜਨਮ ਲੈਂਦੀ ਹੈ। ਅੱਜ ਅਸੀਂ ਉਹਨਾਂ ਦੇ ਨਵੇਂ ਕਾਵਿ ਸੰਗ੍ਰਹਿ ਮੇਰੇ ਹਿੱਸੇ ਦਾ ਸੂਰਜ ਦੀ ਗੱਲ ਕਰ ਰਹੇ ਹਾਂ। ਪੁਸਤਕ ਦੇ ਅੰਦਰ ਉਤਰਨ ਤੋਂ ਪਹਿਲਾਂ ਕਵੀ ਰਾਜੀਵ ਸੇਠ ਦੇ ਸਾਹਿਤਿਕ ਸਫ਼ਰ 'ਤੇ ਚਾਤ ਪਾਉਣੀ ਲਾਜ਼ਮੀ ਹੈ। ਉਹਨਾਂ ਦਾ ਸਾਹਿਤਿਕ ਦਾਇਰਾ ਸਿਰਫ ਪੰਜਾਬੀ ਕਵਿਤਾ ਤੱਕ ਸੀਮਿਤ ਨਹੀਂ ਹੈ, ਉਹ ਇੱਕ ਬਹੁਭਾਸ਼ਾਈ ਰਚਨਾਕਾਰ, ਕਹਾਣੀਕਾਰ ਅਤੇ ਇੱਕ ਪ੍ਰੌੜ ਅਨੁਵਾਦਕ ਹਨ। ਉਹਨਾਂ ਦੇ ਪ੍ਰਮੁੱਖ ਕਾਰਜਾਂ ਵਿੱਚ ਆਟੇ ਨਾਲ ਜੋੜਿਆ ਖੱਤ ਅਤੇ ਗੱਡੀ ਨਿਕਲ ਜਾਏਗੀ ਕਾਵਿ ਸੰਗ੍ਰਹਿ, ਕੀੜਾ ਅਤੇ ਹੋਰ ਕਹਾਣੀਆਂ ਕਹਾਣੀ ਸੰਗ੍ਰਹਿ, ਅੱਖਰ ਅੱਖਰ ਲੋ ਗਜ਼ਲ ਸੰਗ੍ਰਹਿ, ਮਨੋਹਰ ਸ਼ਾਮ ਜੋਸ਼ੀ ਦੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ

आधुनिक मनुख की मानसिकता ਅਤੇ ਸਮਾਜਿਕ ਜਟਿਲਤਾ ਨੂੰ ਬਹੁਤ ਹੀ ਖੂਬਸੂਰਤ ਬਿੰਬਾਂ ਰਾਹੀਂ ਪੇਸ਼ ਕਰਦੀ ਹੈ। ਇਹ ਕਵਿਤਾ ਇਹ ਉਸ ਸਮਾਜਿਕ ਚਸ਼ਮੇ ਦੀ ਗੱਲ ਕਰਦੀ ਹੈ ਜੋ ਇੱਕ ਔਰਤ ਨੂੰ ਕੇਵਲ ਵਸਤੂ ਵਜੋਂ ਦੇਖਣ ਦੀ ਬਜਾਏ ਉਸਦੇ ਪੂਰੇ ਵਜੂਦ, ਉਸਦੇ ਪਰਿਵਾਰ ਅਤੇ ਉਸਦੇ ਸੰਘਰਸ਼ਾਂ ਸਮੇਤ ਦੇਖਣ ਲਈ ਮਜਬੂਰ ਕਰਦਾ ਹੈ। ਰਾਜੀਵ ਸੇਠ ਦੀ ਕਵਿਤਾ ਬਾਹਰੀ ਸੰਸਾਰ ਦੇ ਨਾਲ ਨਾਲ ਮਨੁੱਖ ਦੇ ਅੰਦਰਲੇ ਬ੍ਰਹਿਮੰਡ ਦੀ ਵੀ ਯਾਤਰਾ ਕਰਦੀ ਹੈ। ਉਹ ਅਧਿਆਤਮਕਤਾ ਜਾਂ ਰੱਬੀ ਅੰਸ਼ ਨੂੰ ਕਿਸੇ ਬਾਹਰੀ ਕਰਮਕਾਂਡ ਵਿੱਚ ਨਹੀਂ ਬਲਕਿ ਮਨੁੱਖ ਦੀ ਸੂਖਮ ਚੇਤਨਾ ਵਿੱਚ ਲੱਭਦੇ ਹਨ। ਕਵਿਤਾ ਅਸੀਂ ਤਿੰਨ ਇਸ ਦੀ ਮਿਸਾਲ ਹੈ। ਮੈਂ ਈਸ਼ਵਰ ਤਾਂ ਕਦੇ ਵੀ ਨਹੀਂ ਹੋ ਸਕਦਾ, ਪਰ ਉਸ ਵਰਗਾ ਕੁਛ ਅਕਸਰ ਮਹਿਸੂਸ ਕਰਦਾ ਹਾਂ, ਕਿਤੇ ਆਪਣੇ ਅੰਦਰ

ਪਟੀਸ਼ਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹੋਰ ਆਪ ਨੇਤਾਵਾਂ ਤੋਂ ਜਵਾਬ ਮੰਗਿਆ ਹੈ। ਚੀਫ ਜਸਟਿਸ ਸੂਰਿਕਾਂਤ ਅਤੇ ਜਸਟਿਸ ਜੋਇਮਾਲਾ ਬਾਗਚੀ ਅਤੇ ਵੀ ਮੋਹਨਾ ਦੇ ਬੈਂਚ ਨੇ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ, ਮੀਥੇਅਰ, ਬਲਜਿੰਦਰ ਕੌਰ, ਅਮਨ ਅਰੋੜਾ ਤੇ ਹੋਰਾਂ ਨੂੰ ਨੋਟਿਸ ਜਾਰੀ ਕੀਤੇ ਨੇ। ਅਡੀਸ਼ਨਲ ਸੋਲੀਸਿਟਰ ਜਨਰਲ ਐਸ ਵੀ ਰਾਜੂ ਨੇ ਕਿਹਾ ਕਿ ਇਹ ਗੈਰ ਕਾਨੂੰਨੀ ਕੱਟ ਦਾ ਮਾਮਲਾ ਸੀ ਅਤੇ ਬਲ ਦੀ ਤੈਨਾਤੀ ਕੀਤੀ ਗਈ ਸੀ, ਜਿਸ ਦੇ ਨਤੀਜੇ ਵਜੋਂ ਇਕ ਗੰਭੀਰ ਅਪਰਾਧ ਹੋਇਆ, ਪਰ ਹਾਈਕੋਰਟ ਨੇ ਇਸ ਨੂੰ ਪੂਰੀ ਤਰ੍ਹਾਂ ਉਲਟ ਹੁਕਮ ਵਿਚ ਰੱਦ ਕਰ ਦਿੱਤਾ। ਹਾਈਕੋਰਟ ਨੇ ਪਹਿਲਾਂ ਕਿਹਾ ਸੀ ਕਿ ਆਪ ਨੇਤਾਵਾਂ ਵਿਰੁੱਧ ਪਹਿਲੀ ਨਜ਼ਰੇ ਕੋਈ ਵੀ ਕੇਸ ਨਹੀਂ ਬਣਦਾ ਸੀ ਅਤੇ ਭਾਰਤੀ ਦੰਡ ਸੰਹਿਤਾ ਤਹਿਤ ਲਾਏ ਗਏ ਅਪਰਾਧਾਂ ਦੇ ਤੱਤ ਗੈਰ ਹਾਜ਼ਰ ਸਨ। ਨਤੀਜੇ ਵਜੋਂ ਇਸ ਨੇ FIR ਅਤੇ ਦਰਜ ਚਾਰਜਸ਼ੀਟ ਨੂੰ ਰੱਦ ਕਰ ਦਿੱਤਾ। FIR 2020 ਵਿਚ ਦਰਜ ਕੀਤੀ ਗਈ ਸੀ, ਜਿਸ ਵਿਚ ਇਲਜ਼ਾਮ ਲਾਇਆ ਗਿਆ ਸੀ ਕਿ ਬਿਜਲੀ ਦਰਾਂ ਵਿਚ ਵਾਧੇ ਵਿਰੁੱਧ ਆਪ ਦੇ ਵਿਰੋਧ ਮੁਜ਼ਾਹਰੇ ਦੌਰਾਨ ਮਾਨ ਸਮੇਤ ਕਈ ਪਾਰਟੀ ਨੇਤਾਵਾਂ ਨੇ ਕਰੀਬ 750 ਤੋਂ 800 ਪਾਰਟੀ ਵਰਕਰਾਂ ਨੂੰ ਚੰਡੀਗੜ੍ਹ ਵਿਚ ਪੰਜਾਬ ਦੇ ਸਮਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਿਵਾਸ ਵੱਲ ਮਾਰਚ ਕਰਨ ਲਈ ਉਕਸਾਇਆ ਸੀ। ਪੁਲਿਸ ਨੇ ਇਲਜ਼ਾਮ ਲਾਇਆ ਕਿ ਮੁਜ਼ਾਹਰਾਕਾਰੀਆਂ ਨੇ